0: ਪਹਿਲਾਂ ਆਪਣੇ ਸਾਹਮਣੇ ਮਿਤਾਲੀ ਸਿੰਘ ਭੁਪਿੰਦਰ ਸਿੰਘ ਨੇ ਸਵਰਮਾ ਮਾਧਵ ਰਾਮਾਨੁਜ ਜੀ ਨੇ ਰਚਨਾ
1: ਹਰ ਘਰ ਕੀ ਵਾਣੀ ਆਕਾਸ਼ਵਾਣੀ ਹਰ ਦਿਲ ਕੀ ਵਾਣੀ ਆਕਾਸ਼ਵਾਣੀ ਔਰ ਦਿਲ ਕੋ ਜੋੜਨੇ ਕੇ ਲਿਏ ਹਮ ਆ ਰਹੇ ਹੈਂ ਬਸ ਏਕ ਟ੍ਰੈਕ ਪਰ ਹਮਾਰੇ ਸਟੇਸ਼ਨਸ ਲਾਈਵ ਮਨ ਕੀ ਬਾਤ ਸੰਗੀਤ ਡਰਾਮਾ ਸਪੋਰਟਸ ਹਰ ਪਲ ਕੀ ਭਰੋਸੇਮੰਦ ਖਬਰ ਹਮਾਰੀ ਵੈਬਸਾਈਟ ਆਕਾਸ਼ਵਾਣੀ.gov.in ਪਰ ਨਿਆ ਭਾਰਤ ਨਿਆ ਆਕਾਸ਼ਵਾਣੀ।